ਸਾਡੇ ਕੋਲ ਮੁਖੜਾ ਲੁਕਾਉਣ ਵਾਲਿਓ ਇਹ ਵੀ ਦੱਸ ਦਿਓ ਸ਼ਰਮਾਉਣ ਵਾਲਿਓ ਸ਼ਰਮਾਉਣ ਵਾਲਿਓ ਸਾਡੇ ਕੋਲ ਮੁਖੜਾ।